0: ਸੋਲਰ ਐਂਡ ਬੈਟਰੀ ਤੇ ਡਾਇਰੈਕਟ ਹਲੇ।
1: ਆਪ ਸੁਣ ਰਹੇ ਥੇ GAFM ਨੈਟਵਰਕ ਪਰ KTN ਨਿਊਜ।
2: ਮਟਿਆਰੀ ਕੇ ਹੋ ਤੋ ਆਵਾਜ਼ ਵੀ ਮਟਿਆਰੀ ਕੀ ਹੈ, ਸੁਣਤੇ ਰਹੋ GAFM 91.6।
3: ਅਕਸਰ ਵਾਲਦੇਨ ਜੋ ਇਹ ਚਵਣ ਹੁੰਦੋ ਆ ਤਾਂ ਅਸਾਂ ਬਾਰ ਬਾਰ ਪੰਜ ਬਾਰਨ ਕੇ ਪੋਲੀਓ ਦਾ ਕਤਰਾ ਛੋ ਪਿਆਰਿਓ ਜੋ ਤਾਂ ਅਸਾਂਜੇ ਬਾਰ ਪਹਿਰੀਂ ਪੋਲੀਓ ਦਾ ਕਤਰਾ ਪੀ ਚੁੱਕੋ ਆਏ। ਮੁੰਹਿੰਜੋ ਨਾਲੋ ਪ੍ਰੋਫੈਸਰ ਡਾਕਟਰ ਅਮਾਨ ਉਲਾਲਾਇਲ ਹੈ। ਮਾਂ ਬਾਰਨ ਜੇ ਸ਼ੋਬੇ ਮੇਂ ਖਿਦਮਤ ਅੰਜਾਮ ਡਿਆਂ ਤੋ ਡਾਓ ਯੂਨੀਵਰਸਿਟੀ ਹੈਲਥ ਸਾਇੰਸ। ਬਾਰ ਬਾਰ ਪੋਲੀਓ ਜਾ ਕਤਰਾ ਪੀਣ ਸਾਂ ਬਾਰ ਜੀ ਇਮਿਊਨਿਟੀ ਜੇਕਾ ਉਹ ਬਿਹਤਰ ਥੀਏ ਥੀ। ਹਾਣੇ ਜੇਕਾ ਕੈਂਪੇਨ ਅਚੇ ਥੀ ਜੰਹਿਂਮੇਂ ਅਸਾਂ ਜੇਕੋ ਪੋਲੀਓ ਜੋ ਡੀਂਦਾਸੀਂ ਉਨ ਮੇਂ ਕਾ ਬਿ ਸੂਈ ਇਸਤੇਮਾਲ ਨਾ ਥੀਂਦੀ ਬਗੈਰ ਕੇ ਦਰਦ ਜੇ ਵੈਕਸੀਨ ਜੇਕਾ ਪੰਜ ਬਾਰ ਕੇ ਕਰਾਇਓ ਤੋ ਜੀ ਅਸਾਂਜੋ ਪਾਕਿਸਤਾਨ ਹਿਨ ਪੋਲੀਓ ਜਿਹੜੇ ਮੂਜ਼ੀ ਮਰਜ਼ ਮਾ ਜੇਕੇ ਮਹਫੂਜ਼ ਰਹਿਣ।
4: ਹੱਕ ਸੱਚ ਜੋ ਆਵਾਜ਼, ਗੀਤ ਸੰਗੀਤ ਜੋ ਆਵਾਜ਼, ਜੀ ਹੈਦਰਾਬਾਦ ਮਟਿਆਰੀ FM 91.6 ਸਿੰਧ ਜੋ ਆਵਾਜ਼, ਬੁਧੰਦਾ ਰਹੋ।